ਫੈਲਿਆ ਅੱਜ ਦੀ ਖਾਸ ਖਬਰਾਂ। ਯਮੁਨਾ ਜਲ ਪਰਿਯੋਜਨਾ ਦੇ ਕਿਰਿਆਨਵਯਨ ਨੇ ਲਈ ਨਵੀਂ ਦਿੱਲੀ ਮਾਏ ਅਹਿਮ ਬੈਠਕ ਵੀ। ਰਾਜਸਥਾਨ ਮਾਏ ਜਲ ਪ੍ਰਬੰਧਨ ਨੇ ਮਜ਼ਬੂਤੀ ਮਿਲੇਲਾ। ਜੈਪੁਰ ਮਾਏ ਕੋਚਿੰਗ ਸੰਸਥਾਨਾਂ ਮਾਏ ਅਗਨੀ ਸੁਰੱਖਿਆ ਵਿਵਸਥਾਵਾਂ ਨੇ ਲੇਰ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਨੈਫੈਡ ਰੇ ਨਿਲਾਮੀ ਪੋਰਟਲ ਰੋ ਸ਼ੁਭਾਰੰਭ। ਕਾਸ਼ਤਕਾਰਾਂ ਸੂੰ ਸਿੱਧੀ ਖਰੀਦ ਖਾਤਿਰ ਜ਼ਰੂਰੀ ਵਿਵਸਥਾ ਤਿਆਰ। ਅਰ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਲਨੀਨੋ ਪ੍ਰਭਾਵ ਸੂੰ ਕਮ ਬਾਰਿਸ਼ ਦੀ ਆਸ਼ੰਕਾ ਨੇ ਦੇਖਦਾ ਥਕਾ ਆਵਸ਼ਕ ਕ੍ਰਿਸ਼ੀ ਪ੍ਰਬੰਧਨ ਉਪਾਇਆਂ ਮਾਥੇ ਵਿਆਪਕ ਦਿਸ਼ਾ ਨਿਰਦੇਸ਼ ਦਿਆ। ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਰਵੇ ਸਮਾਚਾਰ ਵਿਗਤਵਾਰ। ਯਮੁਨਾ ਜਲ ਪਰਿਯੋਜਨਾ ਰੇ ਕਿਰਿਆਨਵਯਨ ਸੂੰ ਜੁੜਿਆ ਨਿਆਰਾ ਨਿਆਰਾ ਪਹਿਲੂਆਂ ਮਾਥੇ ਅੱਜ ਨਵੀਂ ਦਿੱਲੀ ਮਾਏ ਬੈਠਕ ਵੀ। ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਔਰ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਪਰਿਯੋਜਨਾ ਨੇ